0: ਪਲਾਸਟਿਕ ਤੇ ਕਚਰਾ ਬਾਹਰ ਆਉਂਦੇ ਹੈ। ਕਈ ਵਾਰੀ ਇੱਕ ਦਿਨ 'ਚ 50-60 ਕਿਲੋ ਤੋੜੀ ਕਚਰਾ ਨਦੀ ਥਮਾਂ ਕੱਢਿਆ ਗਿਆ। ਬੱਲੇ ਬੱਲੇ ਮਨੋਰਮਾ ਨਦੀ ਦਾ ਉਹ ਹਿੱਸਾ ਫੀ ਸਾਫ਼ ਲੱਭਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮਾਂ ਵੱਖੀ ਗਿਆ। ਲੋਕਾਂ 'ਚ ਸਵੱਛਤਾ ਕੀ ਲਈ ਹੈ ਜਾਗਰੂਕਤਾ ਵਧੀ। ਸਾਥੀਓ, ਨਹੀਂ ਕਿ ਇੱਕ ਪ੍ਰੇਰਕ ਕਹਾਣੀ ਗੋਆ ਥਮਾਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰਡ ਟੀਚਰ ਨੇ, ਲੇਕਿਨ ਸਮਾਜ ਵਾਸਤੇ ਕੰਮ ਕਰਨ ਦਾ ਉਹਦਾ ਉਤਸ਼ਾਹ ਅੱਜ ਵੀ ਨਿਆ ਗਿਆ। ਉਹਨੇਗੀ ਮੱਡੀ ਤੋਲਾਬ ਇਲਾਕੇ 'ਚ ਪਾਣੀ ਦੀ ਸਮੱਸਿਆ ਬੜਾ ਪਰੇਸ਼ਾਨ ਕਰਦੀ ਸੀ। ਉਹਨੇ ਵੀ ਸਮਾਧਾਨ ਵਾਸਤੇ ਕੰਮ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪ ਲਾਈਨ ਵਿਛਾਉਣ ਦੇ ਕੰਮਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹਦੇ ਕੰਨੇ ਕਈ ਘਰੇ ਤੋੜੀ ਪਾਣੀ ਪੁੱਜਿਆ। ਜਿਹਨੇ ਪਰਿਵਾਰਾਂ ਗੀ ਪਾਣੀ ਵਾਸਤੇ ਰੋਜ਼ ਸੰਘਰਸ਼ ਕਰਨਾ ਪਾਉਂਦਾ ਹਾਂ, ਉਹਦੇ ਵਾਸਤੇ ਇਹ ਬੜੀ ਵੱਡੀ ਰਾਹਤ ਬਣੀ। ਸਾਥੀਓ, ਜਾਂਦੇ ਮਹੀਨੇ ਮਿਗੀ ਇੱਕ ਬੜਾ ਸ਼ੈਲ ਅਨੁਭਵ ਹੋਇਆ। ਇਹਦਾ ਸੰਬੰਧ ਮਨ ਕੀ ਬਾਤ ਕੰਨੇ ਵੀ ਜੁੜੇਦਾ ਹੈ। ਇਸ ਕਰੀ ਅੱਜ ਮੈਂ ਇਹਦੀ ਚਰਚਾ ਤੁਹਾਡੇ ਕੰਨੇ ਕਰਨਾ ਚਾਹੁੰਦਾ। ਤਮਿਲਨਾਡੂ ਦੇ ਨਾਗਰ ਕੋਇਲ 'ਚ ਮੇਰੀ ਮੁਲਾਕਾਤ ਇੱਕ ਟੀਚਰ ਕੰਨੇ ਹੋਈ। ਕਰੀਬ 3 ਦਹਾਕੇ ਪਹਿਲਾਂ ਵੀ ਮੈਂ ਉਹਦੇ ਕੰਨੇ ਮਿਲਿਆ ਹਾਂ। ਮੈਂ ਗੱਲ ਕਰਨਾ ਗਿਰਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕਿਛ ਯੁਵਾ ਸਟੂਡੈਂਟਸ ਵੀ ਉਹਦੇ ਕੰਨੇ ਹੈ। ਸਾਥੀਓ, ਗਿਰਜਾ ਅੰਮਾ ਜੀ ਕਰੀਬ 15 ਸਕੂਲ ਚਲਾਉਂਦੀਆਂ ਹਨ। ਇਹਦੇ 'ਚ ਚੇਨਈ ਦਾ ਜੈ ਗੋਪਾਲ ਗਰੋਡੀਆ ਹਿੰਦੂ ਵਿਦਿਆਲੇ ਬੜਾ ਪ੍ਰਮੁੱਖ ਹੈ। ਉਹਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਦੀ ਪ੍ਰੇਰਿਤ ਕਰਨ ਵਾਲੀ ਹੈ। ਉਹਨੇ ਮਨ ਕੀ ਬਾਤ ਕੋਲਾਂ ਪ੍ਰੇਰਨਾ ਲਈਏ ਮੁਲਕਾਂ ਦੇ ਅਨੇਕਾਂ ਸੈਨਿਕਾਂ ਵਾਸਤੇ ਯੋਗਦਾਨ ਦਾ ਸੰਕਲਪ ਲੈਤਾ। ਇਹਦੇ ਵਾਸਤੇ ਉਹਨੇ ਆਪਣੇ ਸਭਨੇ ਸਕੂਲਾਂ ਦੇ ਸਟੂਡੈਂਟਸ ਗੀ ਪ੍ਰੇਰਿਤ ਕੀਤਾ। ਉਹਨੇ ਬੱਚਿਆਂ ਗੀ ਆਖਿਆ ਜੀ ਉਹ ਵੀਰ ਜਵਾਨੀ ਵਾਸਤੇ ਹਰ ਦਿਨ 1 ਰੁਪਿਆ ਯੋਗਦਾਨ ਦੇਣ, ਯਾਨੀ 1 ਸਾਲ 'ਚ ਹਰ ਸਟੂਡੈਂਟ ਪਾਸਿਆ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਕੰਨੇ ਕਰੀਬ 40 ਲੱਖ ਰੁਪਏ ਇਕੱਠੇ ਹੋਏ। ਗਿਰਜਾ ਅੰਮਾ ਜੀ ਨੇ ਇਸ ਪੂਰੀ ਰਾਸ਼ੀ ਦਾ ਚੈੱਕ ਮਿਗੀ ਸੌਂਪਿਆ। ਉਹਦੇ ਕੰਨੇ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਜੇ ਮਾਂ ਭਾਰਤੀ ਵਾਸਤੇ ਉਹਦਾ ਸਮਰਪਣ ਕਿੰਨਾ ਡੂੰਘਾ ਹੈ। ਜੰਦੇ ਬਰੇ ਗਏ ਚੇਨਈ ਦੇ ਪਹਿਲੇ ਹਿੰਦੂ ਵਿਦਿਆਲੇ ਨੇ ਆਪਣੇ 50 ਬਰੇ ਪੂਰੇ ਕੀਤੇ ਨੇ। ਮੁਲਕੇ ਦੀ ਸ਼ਿਕਸ਼ਾ ਅਤੇ ਸੰਸਕ੍ਰਿਤਿਕ ਗੌਰਵ ਗੀ ਅੱਗੇ ਵਧਾਉਣ 'ਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬੜੀ ਗੇ ਪ੍ਰਸ਼ੰਸਨੀ ਹੈ। ਮੈਂ ਇਹਦੇ ਕੰਨੇ ਜੁੜੇ ਸਭਨੇ ਲੋਕਾਂ ਗੀ ਮਤੀ ਮਤੀ ਵਧਾਈ ਦਿੰਦਾ ਅਤੇ ਉਹਨੇ ਸਟੂਡੈਂਟਸ ਦੀ ਵੀ ਵਿਸ਼ੇਸ਼ ਸਰਾਹਨਾ ਕਰਨਾ ਜਿਹਨੇ ਆਪਣੇ ਵੀਰ ਸੈਨਿਕਾਂ ਵਾਸਤੇ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਗ੍ਰਾਂ 'ਚ ਹਰ ਸ਼ਹਿਰ 'ਚ ਕਿਛ ਨਾ ਕਿਛ ਨਿਆ ਹੋਆ ਕਰਦਾ ਜਿਹੜਾ ਅਸੀਂ ਗੀ ਪ੍ਰੇਰਨਾ ਦਿੰਦਾ। ਕਈ ਵਾਰੀ ਇਹਨੇ ਕੋਸ਼ਿਸ਼ਾਂ ਦੀ ਮਤੀ ਚਰਚਾ ਨਹੀਂ ਹੁੰਦੀ, ਲੇਕਿਨ ਜੇ ਅਸ ਇਹਨੇਗੀ ਜਾਣਨੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਜੇ ਮੁਲਕ ਆਪਣੇ ਲੋਕਾਂ ਦੀ ਸ਼ਕਤੀ ਕੰਨੇ ਅੱਗੇ ਵਧਾ ਕਰਦਾ ਹੈ। ਮੇਰਾ ਤੁਸੀਂਗੀ ਆਗ੍ਰਹਿ ਹੈ ਜੇ ਆਪਣੇ ਆਸ ਪਾਸ ਨਈ ਕੋਸ਼ਿਸ਼ਾਂ ਗੀ ਜ਼ਰੂਰ ਦੇਖੋ। ਜਿਹੜੇ ਲੋਕ ਸਮਾਜ ਵਾਸਤੇ ਚੰਗਾ ਕੰਮ ਕਰਾ ਕਰਦੇ ਨੇ ਉਹਨਾਂਗੀ ਪਛਾਣੋ, ਉਹਦੀ ਸਰਾਹਨਾ ਕਰੋ, ਉਹਦੇ ਕੋਲ ਸਿੱਖੋ ਅਤੇ ਜੇ ਹੋ ਸਕੇ ਤਾਂ ਆਪੋ ਵੀ ਕੁਸਾ ਚੰਗੇ ਕੰਮਾਂ ਕੰਨੇ ਜੁੜੋ। ਅਗਲੇ ਮਹੀਨੇ ਮਨ ਕੀ ਬਾਤ 'ਚ ਕਿਛ ਹੋਰ ਪ੍ਰੇਰਕ ਗਾਥਾਏ ਕੰਨੇ ਮੈਂ ਫਿਰ ਤੁਹਾਡੇ ਕੰਨੇ ਜੁੜਾਂ। ਮਤਾ ਮਤਾ ਧੰਨਵਾਦ, ਨਮਸਕਾਰ।
1: ਸ਼੍ਰੋਤਾਓ, ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਵਿਦੇਸ਼ ਦੇ ਲੋਕਾਂ ਕੰਨੇ ਆਪਣੇ ਵਿਚਾਰ ਸਾਂਝਾ ਕਰਾਰਦੇ ਹੈ ਮਨ ਕੀ ਬਾਤ ਕਾਰਜਕ੍ਰਮ 'ਚ, ਜਿਹਦਾ ਡੋਗਰੀ ਅਨੁਵਾਦ ਉਹਨੀ ਤੋਂ ਸੁਣਾਰਦੇ ਹੈ। ਇਹ ਡੋਗਰੀ ਅਨੁਵਾਦ ਪ੍ਰਤੀ ਪ੍ਰਸਾਰਿਤ ਹੋਕ ਰਾਤੀ 8 ਵਜੇ। ਹਮ ਆਕਾਸ਼ਵਾਣੀ ਕੇ ਜੰਮੂ ਕੇਂਦਰ ਸੇ ਬੋਲ ਰਹੇ ਹੈਂ।
2: FM 101 MHz ਪਰ ਹਮ ਆਕਾਸ਼ਵਾਣੀ ਭਦਰਵਾ ਸੇ ਆਪਸੇ ਮੁਖਾਤਿਬ ਹੈਂ। ਸਾਮਿਨ ਆਪ ਸੁਣ ਰਹੇ ਥੇ ਮਨ ਕੀ ਬਾਤ ਕਾ ਡੋਗਰੀ ਤਰਜਮਾ। ਅਬ ਹਮ ਇਹ ਬਾਤੀ ਕੀ ਪ੍ਰੋਗਰਾਮ ਸ਼ਾਮ 5 ਵਜੇ ਤੱਕ ਰਿਲੇ ਕਰੇਂਗੇ।
1: सदमा फिल्म से ये गीत है सुरेश वाडकर की आवाज़ में, बोल हैं गुलजार के।